0: lang khur la vel tha tha la du be kin duan ba tha tha la du be kin duan ba ni te lang khur la vel lang khur tong be ti chola thona ni
1: aro ka lu wa nga chuk sa u kong re a ndu sa wo ndu sa a al da sum che pa kho du ko kong de ro ji wo ndi a ja mo ndi an du de o ya ya ya ya ya ya lams gi shi go lams gi shi ayo o ta ayo ma yo ta ma ki ya chirang do ma kang ta yo nor gi na khit yi zuk chori yo grin de nyu nu de Харандар ко харандар унхагчга унхагчга нита темна маш Цугсуз гаретэм ме уур дог жама уя шимуд гара мара Катаг хчочу кан гот мунжику Хама хан хан чангур Чунгар готиун го крэнгэ чэнгэнда чогочун го мека ta chiz gi na in lama long tong ro lama am chen pa sa ch gi ja tob tong le in jo bo mo lo kom chu sam bo lam ne chu gi sem chung zi me ni mo lam tob ko
2: na ta lam ne khni la khori la ka da ni zu chu no yin ta ga pu ne kha da in jo gu je re nyang ma ji kar ga na wo zi no ra khi ga me ko bo
1: wo mar gi ji ga ni gi zir ka ra ga ni gi zir ka ta no Мош цукаа огнига марина. Тонгамайна тонгара чөрөдө юкваджыта мара. Гохтина шимур, кафтина шиллер. Нигилахтира, гинсани лилесундока. Чонга ханты мини тахаун дөмүзүнө. Тухагу. Шандын стаблоудан гаргам чыктынын атанда мондан чаркынды гази. Лапсунгу, тегу тегу данжы кудугуну. ਹਾਤਰ ਚਾਤਰ ਰੰਗਾਂ ਗੋਥਰ ਤਕੋਈ ਵੰਜੋ ਸੇ ਨੂੰ ਚਾਪਕਾ ਨੇ ਇੰਦੋ ਕਾ ਸਿਰ ਗਿਮ ਕਾਂ ਦੀ ਖੋਜ ਜਸ ਕੇ ਟਾਈਮ ਕੋ ਨਹੀਂ ਚੁਕੋ ਅਰੋ ਰਿਪਾ ਯੋ ਨਾ ਨੋ ਪਾ ਮਾ ਕਿਨ ਮਚ ਤੋ ਜ਼ਖ ਚੋ ਨਾਰ ਗਜ਼ ਕ ਖਦਾ ਚੋਂ ਬਾਈ ਨੀਰ ਗਾ ਨੇ ਇਮ ਗ
2: ਅਖ ਕ ਗਾਂ ਜੁਗੋ
1: ਪਟ ਤੋ ਹਨੀ ਗਾ ਤੋਂ ਜੂ ਵਰਕ ਲਰ ਤੋ ਜੇ ਮੇ ਨਾ
2: ਨਾਲ ਹਾਸਾਂ ਜੁਗੋ
1: ਓ ਉਹ ਕਾਂ ਜੋ ਨਿਕਤਾ ਵਾਪ ਕੰਡਾ ਗਮੇ ਤਾ
2: ਅਖ ਹਸਨ ਜਾਗਨ ਜੋ ਗੁਨਾ ਮਨਾ
1: ਓ ਖਰੋ ਯੰਗ ਰੇ ਜਾਵਾਰ ਜਿਨੀ ਉਹ ਤਾ ਤਾਲਨ ਦਸ ਲੈਣਾ ਤੰਗੜਾ ਚੁਕ ਤ
2: ਚੋਨ ਮੇਕ ਚੋਨ ਮੇਕ ਮਤ ਸਾਂ ਜੋ ਗੋ
1: ਓ ਚੋਰ ਤੁਕ ਸਾਂ ਜੋ ਨਰਾ ਨਾਂ ਦਸ ਆਜ ਗਤੰ ਨਾ ਚੁਬ ਦੇ ਗੋ ਮੋ
2: ਤੇ ਚਰ ਗੈਸਾ
1: ਹਿੰਗਾਂ ਜਾਵਾ ਇਨ ਨੋ ਹਿਤਾਰਾ ਨੇ ਚੋਰ ਕੰ ਮਾ ਇਨ ਨੋ ਹਿਤਾਰੀ ਫਿਆਂਦ ਆਗਾ ਫਿਗਦਰ ਦੰਗ ਗਾਇਗ ਗਿੰ ਚੂਚੇ ਕਤੇ ਸੰਗ ਸੇ ਨੂਰੇ ਦਮੋਂ ਦੇ ਨਲੇ ਗੋਜ਼ ਉਹ ਗਾਇਗ ਨਾ ਗਲ ਕਿ ਮੋਸ਼ ਕਿੰ ਮਾ ਨਾਰ ਵਾਦ ਗਿ ਨਾ ਓ ਕੇ
2: ਓ ਅਕ ਅਕ ਚਿੰਗ ਲਕ ਕੰ ਦੇ ਸੇਮ ਚੰਗ ਸੀ ਗੋ
1: ਓ ਟਕ ਜੂਰ ਮੋਸ਼ ਕ ਕੰ ਦੇ ਰੇ ਸੇਮ ਚੰਗ ਸੀ ਗੋ ਨੋਂ ਦੋ
3: ਤੇ ਜ਼ਿਨਾ ਸ਼ਾਬਲੋ ਜ਼ੰਗ ਗਰਗਾਮ ਚਖਨਾਂ ਚਾਰ ਕੋ ਨੂ ਤੇ ਚੁਲਗ ਨਾ ਯੰਗ ਦਮੋਂ ਦਮੇ ਨੀ ਇਮ ਥਕੇ ਦੇ ਕੋ ਨਮ ਦੀ ਛੋਟੋ ਸਰਾ ਚ ਕੁਰ ਮਾਰ ਕੋ ਦਾ ਹਰਾਫ ਸੇ ਤੰਗ ਜ ਕੋ ਗੋ ਕਿਉ ਗੇ ਨਿੰਗ ਅਰ ਕੇ ਕੋ ਨੋ ਦੀ ਕੀ ਗੋ ਕਾ ਦੀ ਆ
2: ਆ ਸਾਚਾਂ ਦਾ ਚਕਰੀ
1: ਤੇਰ ਚੀ ਚੁਰ ਉਹ ਖਵਾ ਚੈਂ ਗ ਸਾਚਾਰ
2: ਮੋਂ ਚਿੰ ਦਨ ਚਕਵਾ ਮੰਗ ਨਗ ਸਨੂ ਦੇ ਨਰ
1: ਮੋਂ ਚਿਲ ਚਕਵਾ ਮੰਗ ਦਗ ਦਾ ਮਾ ਖੀਰਾ ਤੰਗ ਸੰਗ ਕਿਨ ਮਾ ਮੰਗ ਗ ਸੇ ਕੋ
2: ਰੇ ਰੇ ਰੇ ਸਾਕਾਂ ਨੇ ਰੋਸ਼ ਕਨ ਮਾ ਤੇ ਤਾ ਚ ਕਾ ਗੋ ਕੋ ਮੋ
1: ਐਦਾ ਕਾਜਰੇ ਚੋ ਚੀ ਇਸ ਕਮਲ ਲਗਾ ਮਾ ਚਿਕ ਨੂ ਮਨੀ ਨਾਂ ਰਾਜ ਕ ਲਗਾ ਚਿਕ ਖੁਰ ਚੇਨ ਦਨ ਰਾਜ ਕ ਕਾਖ ਚਿਕ ਲੰਗ ਜੋ ਜਿਨੇ ਥਾ ਕ ਖਤਾ ਬੀ ਗੇ ਮਨ ਜੋ ਚੇ
2: ਸ਼ਕਨ ਮਾ ਮਾ ਸਨ ਨੂ ਮਨੀ ਜ਼ੋਂ ਤੰਗ ਤਾ ਛਮਾ ਜਾ ਨਾ ਚੁਕ ਮ
1: ਓ ਨੀ ਤਾ ਛਮਕਾ ਤੋਂ ਡੋ ਕੋ ਚੇ ਖਾਨੀ ਆਂ ਜੋ ਇਨ ਜੋ ਆਗੋ ਮਰ ਦੇ ਨਾ ਓ ਦੇ
2: ਤਾ ਚ ਜ਼ੇ ਰੋਂ ਮਾ ਸਾ ਚ ਪੁਦ ਕੋ ਰੇ
1: ਸਾ ਮਾਰ ਚਿਨ ਨ ਤਾ ਚੇ ਇਨ ਦਾ ਛੋਟ ਕੇ ਨ ਸੇਮ ਚ ਮਾਰ ਚਿਨ ਨੂ ਮਨੀ
2: ਯਾ ਕ ਤਾ ਖਬਦਾ ਜਿਸ਼ਰਾ
1: ਆਹਾ ਕਾ ਤੁਮ ਕਾ ਤੁਮ ਮਾ ਜੋ ਜੋ ਜੋ ਜੋ ਜੋ ਜੋ ਜੋ ਜੋ
2: ਯਾ ਗਾਪੂਤ ਜੋਰ ਖਚ ਪੂਤ ਮਾਰੇ
1: ਨਾ ਦੇ